0: Barke pom nju nju
1: 420 ਵਿੱਚ 620 ਵਿੱਚ ਰੇਸਰਾਂ ਤੇ 420 ਵਿੱਚ 620 ਵਿੱਚ ਰੇਸਰਾਂ
0: ਤੇ
1: ਲੈ ਨਿਸ਼ਾਨ ਬਰੰਗੁਰ ਨੂੰ ਦੋ ਕਾਂਡਾ ਗਾਣਾ ਸ੍ਰੀ ਸਾਲੀਮ ਬਾਕੀ ਚੰਨ ਯਾਲ ਫੈਲ ਨੂੰ